ਇਹ ਵਾਜ ਵੱਜ ਰਹੇ ਨੇ, ਇਹਨਾਂ ਦੇ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਗਏ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ।

0: ਥੱਕ ਹਾਰ ਕੇ ਵਾਜਿਆਂ ਵਾਲੇ ਆਪਣਾ ਆਪਣਾ ਸਾਜ਼ ਲੈ ਕੇ ਸੌਂਗੇ ਨੇ, ਤਿੰਨ ਵਾਜਿਆਂ ਵਾਲੇ ਕਿਸ ਤਰ੍ਹਾਂ ਸੁੱਤੇ ਨੇ ਮੁਲਾਇਜ਼ਾ ਫਰਮਾਓ। ਇਸ ਤੋਂ ਬਾਅਦ ਦੂਸਰੇ ਵਾਜਿਆਂ ਵਾਲਾ ਕਿਸ ਤਰ੍ਹਾਂ ਸੁੱਤਾ? ਔਰ ਤੀਸਰੇ ਵਾਜੇ ਵਾਲੇ ਨੇ ਆਪਣੇ ਆਪ ਨੂੰ ਵਾਜੇ ਚ ਲਵੇਟੇ ਹੈ, ਉਹ ਇਹ ਕਿਸ ਤਰੀਕੇ ਨਾਲ ਸੁੱਤਾ?
1: Пророчим, одолеваем, зиждемся. Фоменко Фейк Радио.

ਇਹ ਵਾਜੇ ਵੱਜ ਰਹੇ ਨੇ, ਇਹਨਾਂ ਦੇ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਗਏ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ,

ਇਹ ਵਾਜੇ ਵੱਜ ਰਹੇ ਨੇ, ਇਹਨਾਂ ਦਾ ਇੱਕ ਸਾਥੀ ਹੈ, ਇੱਕ ਸਾਈਡ 'ਤੇ ਖੜ੍ਹਾ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ, ਇੱਕ ਪਾਸੇ ਪੈਸੇ ਨਜ਼ਰ ਆ ਗਏ ਨੇ। ਉਹ ਆਪਣੇ ਸਾਥੀ ਨੂੰ ਇਸ਼ਾਰਾ ਤੈਨੂੰ ਪੈਸਿਆਂ ਦਾ ਕਹਿ ਰਿਹਾ।

0: ਥੱਕ ਹਾਰ ਕੇ ਵਾਜਿਆਂ ਵਾਲੇ ਆਪਣਾ ਆਪਣਾ ਸਾਲ ਲੈ ਕੇ ਸੌਂ ਗਏ ਨੇ, ਤਿੰਨ ਵਾਜਿਆਂ ਵਾਲੇ ਕਿਸ ਤਰ੍ਹਾਂ ਸੁੱਤੇ ਨੇ ਮੁਲਾਇਜ਼ਾ ਫਰਮਾਓ। ਇਸ ਤੋਂ ਬਾਅਦ ਦੂਸਰੇ ਵਾਜਿਆਂ ਵਾਲਾ ਕਿਸ ਤਰ੍ਹਾਂ ਸੁੱਤਾ, ਔਰ ਤੀਸਰੇ ਵਾਜੇ ਵਾਲੇ ਨੇ ਆਪਣੇ ਆਪ ਨੂੰ ਵਾਜੇ ਚ ਲਵੇਟਿਆ, ਉਹ ਇਹ ਕਿਸ ਤਰੀਕੇ ਨਾਲ ਸੁੱਤਾ।
1: Балуем мелкой моторикой. Фоменко Фейк Радио.